ਦੀ ਉਯਾਂ ਖਾਂ ਜ਼ੋਯਾਂ ਚਗਾਲਾ ਕੋ ਆਯਾਂ ਸ਼ੂਦਿਆਂ ਦੇ ਗਤੋਂ ਟੋਟ ਦੋ ਨੀਲ ਦਿਲ ਨੇ ਜੀ ਉੰਦਲ ਗਦੇ ਯਜ਼ਗਾਲਾ ਕੋ ਅੰਗ ਦੀ ਸ਼ੂਯੋ ਚਿਪੋਕ

ਦੀ ਹੁੰਦੀ ਬੰਕਰ ਯੋ ਸਾਂ ਮੇ ਅੰਗ ਤੇ ਚਦ ਯੋ ਜਕ ਤੋਟ ਦੇ ਦੋ ਯੰਗਲ ਦਿਲ ਨੇ ਹੁੰਦੀ।

0: ཁྱི ཕྱད མམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུམ གསུ 얼마 양모 도마글라 역시 년에 잘 손들이 다시니 감칠 도마글라즈고
1: 오 알아 티가 도마스다 지금 뭐 다 과친지 탐체인지나 다 통이 놓을까 롱튼 땅 다 아무도 연 튕게 다 카프기 그래 뭐 사지르 메고 못하고 너무 디가 겁진 로무 땅고 시스 과
0: 그래
1: 어제 어제 다트 탐치 오마 생고 베르 와케스 부가 쳐서고너 다 페리 린튼 탐치고 페르제 조조는 거 첫째 제목이었는데 다 탐치가 탐치도 찍거든 때문에 땅이 아 니어서 정인 상친 저도 그렇게 좀 큰 거 너 좀들 안 할게 뭐 디와 너 너 데모 영상 때문에 디 마스크 고바노 이런 거 기기는 아까 또 과선 다 때문에 마스크 고바가 랍타이 뭐 탐치도 찍지 다 때문에 정인 오르게 농촌 안도 인연튼 dan dogin kansum go oska mung nin tna tamdul chi tamani a ge to takkar dung ga ase khwam chu zam kung go tamani satna kanti ke tokota ki nam jil ta ak tem che ja ta tamani a tokot tya sen go yang tokot sik ga ya ta dang te sam dul chi kin ne ta tamani ta ge to den chin de na sik go no ta che yo ta go ne la mata ve pas la ko ka me pi ta ki de ka ta ta ge sam dul chi de kin ne go
0: ya ko ta ko ta
1: ता थाई जमान ना रे वाली को किता खाक आयोक
0: खाक ना दा कोरा ची खोटा या रे वास की
1: आ ता थाई जमान ना दे यार इतका आ गलावा शेस्टल ना छेक ना थाबु नि के लोसर को न रे त मार छ तं जो क्वाटन छी ग
0: या कोता कोता
1: ओ ता त मने करे त मे ता से से ना आर के वेद कि ना से से ना जं करे तो होन न तंगी खतम दि छमे ना छंदे अरे वे ता थंदे ता जो देमो जो या ता के रे
0: या देमो